0: ਸਰਦਾਰ ਮੈਂ ਭਾਜੋ
1: ਈਟੀ ਯੂਨੋ ਔਰ ਰੇਡੀਓ ਪਿਯੋਂ ਚੁੰਨ ਕੇ ਦੇ ਵੇਰ ਕੁਆਰੋ
0: ਪਿਯੋਂ ਚੁੰਨ ਕੇ ਦੇ ਵੇਰ ਕੁਆਰੋ
1: ਬਿਮਾਰਾ ਮੈਂ ਭਾਜੋ
0: ਬਿਮਾਰਾ ਮੈਂ ਭਾਜੋ
2: ਯੂ ਆਰ ਲੰਗ ਯੂ ਬੀ ਡੋ ਟੈਲ ਆ ਲੋਕਾ ਕਾਲੂ ਪੇਨੇ
1: ਈਟੀ ਯੂਨੋ ਔਰ ਰੇਡੀਓ